ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਡਾਕਟਰ ਤਰਵਿੰਦਰ ਕੌਰ ਤੋਂ ਸੁਣੋਗੇ ਕਹਾਣੀ ਅਧੂਰੀ ਮੁਲਾਕਾਤ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਾਵਾਂਗੇ ਕੁਝ ਪੰਜਾਬੀ ਫਿਲਮੀ ਗੀਤ। ਸਰੋਤਿਓ, ਅੱਜ 2 ਅਕਤੂਬਰ ਏ, ਯਾਨੀ ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ, ਜਿਹਨੂੰ ਅਸੀਂ ਗਾਂਧੀ ਜੈਯੰਤੀ ਵੀ ਕਹਿੰਦੇ ਹਾਂ। ਹਰ ਸਾਲ 2 ਅਕਤੂਬਰ ਨੂੰ ਪੂਰੇ ਭਾਰਤ ਵਿੱਚ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਰਾਸ਼ਟਰੀ ਤਿਉਹਾਰ ਵਜੋਂ ਮਾਨਤਾ ਪ੍ਰਾਪਤ ਹੈ। ਗਾਂਧੀ ਜੀ ਦੇ ਅਹਿੰਸਾ ਦੇ ਵਿਚਾਰਾਂ ਅਤੇ ਵਿਸ਼ਵ ਸ਼ਾਂਤੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਸੰਯੁਕਤ ਰਾਸ਼ਟਰ ਦੁਆਰਾ ਇਸ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ, ਜਿਨ੍ਹਾਂ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ, ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ ਸੀ। ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸੱਚ ਅਤੇ ਅਹਿੰਸਾ ਦਾ ਮਾਰਗ ਚੁਣਿਆ। ਉਹਨਾਂ ਦੇ ਅਹਿੰਸਕ ਅੰਦੋਲਨਾਂ ਜਿਵੇਂ ਕਿ ਸੱਤਿਆਗ੍ਰਹਿ, ਅਸਹਿਯੋਗ ਅੰਦੋਲਨ, ਦਾਂਡੀ ਮਾਰਚ ਅਤੇ ਭਾਰਤ ਛੱਡੋ ਅੰਦੋਲਨ ਨੇ ਬ੍ਰਿਟਿਸ਼ ਹਕੂਮਤ ਦੀਆਂ ਨੀਹਾਂ ਹਿਲਾ ਦਿੱਤੀਆਂ। ਲੋਕ ਉਹਨਾਂ ਨੂੰ ਪਿਆਰ ਨਾਲ ਬਾਪੂ ਅਤੇ ਰਾਸ਼ਟਰਪਿਤਾ ਕਹਿ ਕੇ ਬੁਲਾਉਂਦੇ ਨੇ। ਗਾਂਧੀ ਜੈਯੰਤੀ ਦੇ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹੋਰ ਨੇਤਾ ਨਵੀਂ ਦਿੱਲੀ ਵਿੱਚ ਉਹਨਾਂ ਦੀ ਸਮਾਧੀ ਰਾਜਘਾਟ ਤੇ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ। ਇਸ ਦਿਨ ਸਕੂਲਾਂ, ਕਾਲਜਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ, ਭਾਸ਼ਣ, ਲੇਖ ਮੁਕਾਬਲੇ ਅਤੇ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਨੇ। ਗਾਂਧੀ ਜੀ ਸਵੱਛਤਾ ਯਾਨੀ ਸਫਾਈ ਦੇ ਵੀ ਵੱਡੇ ਸਮਰਥਕ ਸਨ। ਇਸ ਲਈ ਇਸ ਦਿਨ ਵਿਸ਼ੇਸ਼ ਸਫਾਈ ਅਭਿਆਨ ਵੀ ਚਲਾਏ ਜਾਂਦੇ ਨੇ। ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਪੂਰੀ ਦੁਨੀਆਂ ਲਈ ਪ੍ਰੇਰਣਾ ਸਰੋਤ ਨੇ।

0: ਦਾ ਮੰਨਣਾ ਸੀ ਕਿ ਅਹਿੰਸਾ ਨਾਲ ਕੋਈ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ। ਗਾਂਧੀ ਜਯੰਤੀ ਸਾਨੂੰ ਸੱਚ, ਅਹਿੰਸਾ, ਭਾਈਚਾਰੇ ਅਤੇ ਸਫਾਈ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੰਦੀ ਏ। ਸਰੋਤਿਓ, ਆਓ ਹੁਣ ਸੁਣਦੇ ਹਾਂ ਡਾਕਟਰ ਤਰਵਿੰਦਰ ਕੌਰ ਤੋਂ ਕਹਾਣੀ ਅਧੂਰੀ ਮੁਲਾਕਾਤ।
1: ਅੱਜ ਸ਼ਾਮੀ 5 ਵਜੇ ਤੋਂ ਹੀ ਮੀਂਹ ਪੈ ਰਿਹਾ ਸੀ। ਆਫਿਸ ਤੋਂ ਨਿਕਲਦੇ ਨਿਕਲਦੇ ਮੈਨੂੰ 6 ਵੱਜ ਗਏ ਸਨ। ਮੀਂਹ ਅਤੇ ਕਾਲੀ ਬਦਲੀ ਦੇ ਕਾਰਨ ਦਿਨ ਢਲ ਕੇ ਕੁਝ ਮੁਸੇ ਹਨੇਰੇ ਵਿੱਚ ਤਬਦੀਲ ਹੁੰਦਾ ਜਾਂਦਾ ਸੀ। ਮੈਂ ਘਰ ਜਾਣ ਦੀ ਥਾਂ ਇੱਕ ਰੈਸਤਰਾਂ ਵਿੱਚ ਜਾਣ ਦਾ ਪ੍ਰੋਗਰਾਮ ਬਣਾ ਲਿਆ, ਜੋ ਆਫਿਸ ਤੋਂ ਲਗਭਗ 20 ਮਿੰਟਾਂ ਦੀ ਦੂਰੀ 'ਤੇ ਸੀ। ਇਸ ਰੈਸਤਰਾਂ ਵਿੱਚ ਪਹਿਲਾਂ ਵੀ ਮੈਂ ਆਪਣੇ ਇੱਕ ਦੋਸਤ ਦੇ ਨਾਲ ਗਈ ਸੀ। ਬਹੁਤ ਹੀ ਸ਼ਾਂਤ ਮਾਹੌਲ ਸੀ ਇੱਥੋਂ ਦਾ। ਇਹ ਰੈਸਤਰਾਂ ਮੇਨ ਰੋਡ ਤੋਂ ਥੋੜ੍ਹਾ ਦੂਰ ਅੰਦਰ ਗਲੀ ਵਿੱਚ ਇੱਕ ਵੱਡੇ ਸਾਰੇ ਬਾਗ ਦੇ ਸਾਹਮਣੇ ਪੈਂਦਾ ਸੀ। ਮੇਰਾ ਫੋਨ ਵਾਰ ਵਾਰ ਵਾਈਬ੍ਰੇਟ ਕਰਕੇ ਬੰਦ ਹੋ ਚੁੱਕਾ ਸੀ। ਚੰਗਾ ਹੀ ਸੀ, ਕਿਉਂਕਿ ਕੁਝ ਸਮਾਂ ਮੈਂ ਆਪਣੇ ਆਪ ਲਈ ਕੱਢਣਾ ਚਾਹੁੰਦੀ ਸਾਂ। ਰੈਸਤਰਾਂ ਦੇ ਅੰਦਰ ਦਾ ਮਾਹੌਲ ਬਹੁਤ ਹੀ ਸ਼ਾਂਤ ਸੀ। ਕੋਈ ਸੰਗੀਤ ਹਲਕੀ ਆਵਾਜ਼ ਵਿੱਚ ਵੱਜਦਾ ਕੰਨਾਂ ਨੂੰ ਸਕੂਨ ਦੇ ਰਿਹਾ ਸੀ। ਲੱਕੜ ਦੇ ਬਣੇ ਟੇਬਲ ਉੱਪਰ ਰੱਖੇ ਲੈਂਪ ਵਿੱਚੋਂ ਪੀਲੇ ਰੰਗ ਦੀ ਮੱਧਮ ਰੌਸ਼ਨੀ ਆ ਰਹੀ ਸੀ। ਮੈਂ ਖਿੜਕੀ ਦੇ ਨਾਲ ਦੇ ਇੱਕ ਟੇਬਲ ਦੀ ਚੋਣ ਕਰਕੇ ਵੇਟਰ ਨੂੰ ਕਾਫੀ ਦਾ ਆਰਡਰ ਦੇ ਦਿੱਤਾ ਤੇ ਆਪਣੇ ਨਾਲ ਲਿਆਈ ਕਿਤਾਬ ਖੋਲ੍ਹ ਲਈ। ਇਹ ਕਿਤਾਬ ਮੈਂ 4-5 ਦਿਨਾਂ ਤੋਂ ਨਾਲ ਲੈ ਕੇ ਘੁੰਮ ਰਹੀ ਸੀ, ਤਾਂ ਜੋ ਕਦੇ ਮੌਕਾ ਲੱਗਣ ਤੇ ਉਸਨੂੰ ਸ਼ਾਂਤੀ ਨਾਲ ਪੜ੍ਹ ਸਕਾਂ। ਪਹਿਲੇ 10 ਕੁ ਮਿੰਟ ਬਹੁਤ ਹੀ ਸ਼ਾਂਤ ਸਨ। ਗਰਮ ਕਾਫੀ ਦੀ ਖੁਸ਼ਬੂ ਤੇ ਕਿਤਾਬ ਦਾ ਸਰੂਰ ਮੇਰੇ ਸਿਰ ਨੂੰ ਚੜ੍ਹ ਰਿਹਾ ਸੀ ਕਿ ਅਚਾਨਕ ਇੱਕ ਆਦਮੀ ਔਰਤ ਦੀਆਂ ਆਵਾਜ਼ਾਂ ਮੇਰੇ ਕੰਨੀ ਪਹੁੰਚੀਆਂ। ਔਰਤ ਬਹੁਤ ਧੀਮੀ ਆਵਾਜ਼ ਵਿੱਚ ਆਪਣੇ ਸਾਹਮਣੇ ਬੈਠੇ ਆਦਮੀ ਨੂੰ ਕੁਝ ਕਹਿ ਰਹੀ ਸੀ। ਮੈਂ ਚੋਰ ਅੱਖਾਂ ਨਾਲ ਉਹਨਾਂ ਵੱਲ ਤੱਕਿਆ। ਔਰਤ ਦੇ ਚਿਹਰੇ ਉੱਪਰ ਉਦਾਸੀ ਤੇ ਖਿੱਚ ਦੇ ਕੁਝ ਰਲੇ ਮਿਲੇ ਭਾਵ ਸਨ। ਔਰਤ ਆਵਾਜ਼ ਨੀਵੀਂ ਕਰਕੇ ਬੋਲ ਰਹੀ ਸੀ ਤੇ ਆਦਮੀ ਮੁੜ ਮੁੜ ਆਲੇ ਦੁਆਲੇ ਵੱਲ ਵੇਖਦਾ, ਜਿਵੇਂ ਉਸਨੂੰ ਡਰ ਸੀ ਕਿ ਉਹਨਾਂ ਦੀਆਂ ਆਵਾਜ਼ਾਂ ਕੋਈ ਸੁਣ ਨਾ ਲਵੇ। ਉਸ ਆਦਮੀ ਨੂੰ ਦੇਖ ਕੇ ਮੈਨੂੰ ਕਿਸੇ ਜਾਣੇ ਪਛਾਣੇ ਚਿਹਰੇ ਦਾ ਝੋਲਾ ਪਿਆ। ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ। ਕਿਤੇ ਮੇਰੇ ਕੰਨਾਂ ਤੱਕ ਦੋਹਾਂ ਦੀਆਂ ਆਵਾਜ਼ਾਂ ਕਾਫੀ ਸਾਫ਼ ਸੁਣਨ ਲੱਗੀਆਂ ਸਨ। ਤੂੰ ਮੈਨੂੰ ਇਸ ਵੇਲੇ ਇੱਥੇ ਕਿਉਂ ਲਿਆਈ ਹੈ? ਆਪਣੇ ਵੱਲੋਂ ਆਦਮੀ ਭਾਵੇਂ ਹੌਲੀ ਕਹਿ ਰਿਹਾ ਸੀ, ਪਰ ਮੈਨੂੰ ਉਸਦੇ ਬੋਲ ਸਾਫ਼ ਸੁਣ ਰਹੇ ਸਨ। ਕਿਉਂਕਿ ਤੂੰ ਬਾਰ ਬਾਰ ਇਹੀ ਦਿਖਾਉਣਾ ਚਾਹੁੰਦਾ ਹੈ ਕਿ ਜਿਵੇਂ ਕੁਛ ਹੋਇਆ ਹੀ ਨਹੀਂ ਹੈ, ਉਸ ਔਰਤ ਨੇ ਕਿਹਾ ਸੀ। ਮੈਂ ਚੁੱਪ ਚਾਪ ਆਪਣੀ ਨਿਗਾਹ ਕਿਤਾਬ ਵੱਲ ਕੀਤੀ ਤੇ ਉਸਦਾ ਪੰਨਾ ਪਲਟ ਲਿਆ, ਹਾਲਾਂਕਿ ਮੈਂ ਪਿਛਲਾ ਪੰਨਾ ਅਜੇ ਤੱਕ ਪੜ੍ਹਿਆ ਵੀ ਨਹੀਂ ਸੀ। ਆਦਮੀ ਆਪਣੀ ਕੁਰਸੀ ਤੋਂ ਥੋੜ੍ਹਾ ਅਗਾਂਹ ਹੋ ਕੇ ਬੋਲਿਆ, ਸਾਨੂੰ ਇੱਥੇ ਇਹ ਸਭ ਕੁਛ ਸ਼ੁਰੂ ਨਹੀਂ ਕਰਨਾ ਚਾਹੀਦਾ, ਪਲੀਜ਼। ਤੇ ਫਿਰ ਕਿੱਥੇ, ਕਦੋਂ, ਕਾਰ ਵਿੱਚ ਜਾਂ ਘਰ ਵਿੱਚ, ਜਾਂ ਫਿਰ ਮੈਂ ਅਜੇ ਹੋਰ ਇੰਤਜ਼ਾਰ ਕਰਾਂ ਜਦੋਂ ਤੂੰ ਮੇਰੇ ਨਾਲ ਖੁੱਲ੍ਹ ਕੇ ਗੱਲ ਕਰਨ ਲਈ ਤਿਆਰ ਹੋ ਜਾਵੇਂ ਤੇ ਮੈਨੂੰ ਸਭ ਕੁਛ ਸੱਚ ਦੱਸ ਦੇਵੇਂ? ਔਰਤ ਨੇ ਤਲਖ ਹੁੰਦਿਆਂ ਕਿਹਾ ਸੀ। ਉਸਦੀ ਆਵਾਜ਼ ਹੌਲੀ ਹੌਲੀ ਉੱਚੀ ਹੁੰਦੀ ਜਾਂਦੀ ਸੀ। ਆਦਮੀ ਥੱਲੇ ਜ਼ਮੀਨ ਵੱਲ ਦੇਖਣ ਲੱਗ ਪਿਆ, ਜਿਵੇਂ ਕਿਸੇ ਡੂੰਘੀ ਸੋਚ ਵਿੱਚ ਪੈ ਗਿਆ ਹੋਵੇ। ਮੇਰੇ ਹੱਥਾਂ ਨੇ ਕਿਤਾਬ ਨੂੰ ਘੁੱਟ ਕੇ ਫੜ ਲਿਆ ਸੀ ਤੇ ਆਪ ਮੁਹਾਰੇ ਮੇਰੇ ਮੂੰਹੋਂ ਬੋਲ ਉੱਕਰ ਗਏ, ਅਰਜੁਨ, ਇਹ ਅਰਜੁਨ ਮਹਿਰਾ ਹੈ। ਅਰਜੁਨ ਮਹਿਰਾ ਜੋ ਕਦੇ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਸੀ। ਹਾਂ, ਇਹ ਅਰਜੁਨ ਹੀ ਹੈ ਜਿਸਦੇ ਮੇਰੀ ਜ਼ਿੰਦਗੀ ਵਿੱਚੋਂ ਜਾਣ ਤੋਂ ਬਾਅਦ ਮੈਨੂੰ ਸੰਭਲਣ ਲਈ ਵੀ 3 ਸਾਲ ਲੱਗ ਗਏ ਸਨ। ਇੱਕ ਪਲ ਲਈ ਸਾਰਾ ਰੈਸਤਰਾਂ ਜਿਵੇਂ ਕਿਤੇ ਗੁਆਚ ਗਿਆ ਹੋਵੇ, ਸਭ ਕੁਛ ਹਨੇਰੇ ਵਿੱਚ ਦਿਸਣੋਂ ਹਟ ਗਿਆ ਹੋਵੇ। ਸੰਗੀਤ, ਕੌਫੀ, ਬਾਰੀ ਉੱਪਰ ਪੈਂਦਾ ਮੀਂਹ, ਸਾਰਾ ਕੁਛ ਧੁੰਦਲਾ ਜਿਹਾ ਹੋ ਗਿਆ ਸੀ। ਮੈਨੂੰ ਸਿਰਫ਼ ਅਰਜੁਨ ਦਿਖਾਈ ਦੇ ਰਿਹਾ ਸੀ। ਮੈਂ ਉਸ ਵੱਲ ਹੋਰ ਧਿਆਨ ਨਾਲ ਦੇਖਿਆ। ਉਸਦੇ ਵਾਲ ਹੋਰ ਛੋਟੇ ਹੋ ਗਏ ਸਨ, ਚਿਹਰੇ ਉੱਪਰ ਅੱਖਾਂ ਦੇ ਕੋਲ ਕੁਝ ਝੁਰੜੀਆਂ ਉੱਪਰ ਆਈਆਂ ਸਨ। ਗਹਿਰੇ ਨੀਲੇ ਰੰਗ ਦੀ ਕਮੀਜ਼ ਦੀਆਂ ਬਾਹਾਂ ਨੂੰ ਉਸਨੇ ਕੋਹਣੀਆਂ ਤੱਕ ਪਹਿਲਾਂ ਵਾਂਗ ਹੀ ਮੋੜਿਆ ਹੋਇਆ ਸੀ। ਮੈਡਮ, ਹੋਰ ਕੁਛ ਲਿਆਉਣਾ ਹੈ? ਵੇਟਰ ਦੇ ਬੋਲਾਂ ਨਾਲ ਮੈਂ ਅਤੀਤ ਤੋਂ ਵਾਪਸ ਮੁੜ ਆਈ ਤੇ ਦੇਖਿਆ ਕਿ ਮੇਰੀ ਕੌਫੀ ਤਾਂ ਬਿਲਕੁਲ ਹੀ ਠੰਡੀ ਹੋ ਗਈ ਸੀ। ਮੈਂ ਉਸਨੂੰ ਇੱਕ ਹੋਰ ਕੌਫੀ ਲਿਆਉਣ ਲਈ ਕਹਿ ਦਿੱਤਾ। ਅਰਜੁਨ ਦੇ ਸਾਹਮਣੇ ਬੈਠੀ ਔਰਤ ਵੱਲ ਧਿਆਨ ਨਾਲ ਦੇਖਿਆ। ਉਸਨੇ ਹਲਕੇ ਗੁਲਾਬੀ ਰੰਗ ਦੇ ਸੂਟ ਨਾਲ ਸਲੇਟੀ ਰੰਗ ਦਾ ਸੋਹਣਾ ਦੁਪੱਟਾ ਲਿਆ ਹੋਇਆ ਸੀ ਤੇ ਵਾਲ ਪਿੱਛੇ ਸ਼ਾਇਦ ਥੋੜੇ ਬੰਨ ਕੇ ਢਿੱਲੇ ਛੱਡੇ ਹੋਏ ਸਨ, ਜੋ ਉਸਦੀ ਗਰਦਨ ਨੂੰ ਛੋਹ ਰਹੇ ਸਨ। ਉਹ ਇੱਕ ਟੱਕ ਅਰਜੁਨ ਵੱਲ ਦੇਖ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਉਸਦੇ ਸਾਹਮਣੇ ਕੋਈ ਬਹੁਤ ਵੱਡਾ ਸੱਚ ਆ ਗਿਆ ਹੋਵੇ, ਜੋ ਉਸਦੇ ਲਈ ਸਹਾਰਨਾ ਵੀ ਔਖਾ ਹੋਵੇ। ਉਸ ਔਰਤ ਦੀ ਆਵਾਜ਼ ਮੁੜ ਮੇਰੇ ਕੰਨਾਂ ਵਿੱਚ ਪਈ, ਤੂੰ ਮੁੜ ਉਹੀ ਕਰ ਰਿਹਾ ਹੈ? ਅਰਜੁਨ ਨੇ ਮੱਥੇ ਉੱਪਰ ਹੱਥ ਨਾਲ ਲਕੀਰਾਂ ਵਾਉਂਦਿਆਂ ਕਿਹਾ, ਕੀ ਕਰ ਰਿਹਾ ਮੈਂ? ਪਤਾ ਨਹੀਂ, ਇੰਜ ਜਾਪਦਾ ਜਿਵੇਂ ਤੂੰ ਮੇਰੇ ਤੋਂ ਕੁਛ ਲੁਕਾ ਰਿਹਾ ਹੋਵੇ। ਹਰ ਵਾਰ ਤੇਰੀਆਂ ਅੱਖਾਂ ਕਿਸੇ ਦਾ ਇੰਤਜ਼ਾਰ ਕਰਦੀਆਂ ਜਾਪਦੀਆਂ ਨੇ। ਮੈਂ ਆਪਣੀਆਂ ਅੱਖਾਂ ਨੂੰ ਮੁੜ ਕਿਤਾਬ ਵੱਲ ਕਰ ਲਿਆ। ਮੈਨੂੰ ਡਰ ਸੀ ਕਿ ਕੋਈ ਮੈਨੂੰ ਨਾ ਦੇਖ ਲਵੇ। ਕੁਛ ਦੇਰ ਚੁੱਪ ਰਹਿਣ ਮਗਰੋਂ ਅਰਜੁਨ ਫਿਰ ਬੋਲਿਆ, ਇਹ ਸੱਚ ਨਹੀਂ ਹੈ ਮੀਰਾ, ਪਲੀਜ਼ ਡੋਂਟ ਡੂ ਦਿਸ, ਐਟਲੀਸਟ ਨਾਟ ਹੇਅਰ। ਮੀਰਾ, ਮੈਂ ਆਪਣੇ ਜ਼ਿਹਨ ਵਿੱਚ ਮੀਰਾ ਦਾ ਨਾਂ ਦੁਹਰਾਇਆ। ਸੋ ਮੀਰਾ ਨਾਂ ਹੈ ਇਹਦਾ। ਮੈਨੂੰ ਪਹਿਲਾਂ ਹੀ ਇਸ ਗੱਲ ਦਾ ਅੰਦਾਜ਼ਾ ਸੀ ਕਿ ਅਰਜੁਨ ਦੀ ਜ਼ਿੰਦਗੀ ਵਿੱਚ ਜ਼ਰੂਰ ਕੋਈ ਹੋਰ ਕੁੜੀ ਹੈ। ਇਸਨੂੰ ਮੈਂ ਆਪਣੇ ਦਿਮਾਗ ਵਿੱਚ ਕਿੰਨੀ ਹੀ ਵਾਰੀ ਚਿਤਰਿਆ ਸੀ, ਪਰ ਇਹ ਨਹੀਂ ਸੋਚਿਆ ਸੀ ਕਿ ਮੈਂ ਕਦੇ ਉਸਨੂੰ ਮਿਲਾਂਗੀ ਵੀ। ਮੀਰਾ ਨੇ ਟੇਬਲ 'ਤੇ ਪਏ ਪਾਣੀ ਦੇ ਗਲਾਸ ਨੂੰ ਚੁੱਕਿਆ ਪਰ ਪੀਤਾ ਨਹੀਂ, ਉਂਝ ਹੀ ਵਾਪਸ

ਸ਼ਾਸਤਰੀ ਜੀ ਦਾ ਜੀਵਨ ਸਾਨੂੰ ਸਾਦਗੀ, ਇਮਾਨਦਾਰੀ ਅਤੇ ਦੇਸ਼ ਸੇਵਾ ਦੀ ਪ੍ਰੇਰਣਾ ਦਿੰਦਾ ਹੈ। ਉਹਨਾਂ ਦਾ ਵਿਚਾਰ ਸੀ ਕਿ ਦੇਸ਼ ਦੀ ਤਰੱਕੀ ਲਈ ਹਰ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਹਨਾਂ ਦੇ ਮਹਾਨ ਵਿਚਾਰ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਹਮੇਸ਼ਾ ਸਾਡੇ ਦਿਲਾਂ ਵਿੱਚ ਅਮਰ ਰਹਿਣਗੀਆਂ। ਇਸ ਮਹੱਤਵਪੂਰਨ ਚਰਚਾ ਤੋਂ ਬਾਅਦ ਆਓ ਹੁਣ ਸੁਣਦੇ ਹਾਂ ਉੱਚਾ ਦਰ ਬਾਬੇ ਨਾਨਕ ਦਾ। ਫਿਲਮ ਚੋਂ ਗੁਰਦਾਸ ਮਾਨ ਦਾ ਗਾਇਆ ਅਤੇ ਉਹਨਾਂ ਦਾ ਹੀ ਲਿਖਿਆ ਗੀਤ, ਜਿਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਕਮਲ ਕਾਂਤ ਨੇ। ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ, ਆਓ ਆਨੰਦ ਮਾਣਦੇ ਹਾਂ ਇਸ ਗੀਤ ਦਾ।

ਇਹ ਸਨ ਗੁਰਦਾਸ ਮਾਨ ਤੇ ਗੀਤ ਅਸੀਂ ਤੁਹਾਨੂੰ ਸੁਣਵਾਇਆ ਫਿਲਮ ਉੱਚਾ ਦਰ ਬਾਬੇ ਨਾਨਕ ਦਾ ਵਿੱਚੋਂ ਅਸਾਨੂੰ ਮਾਨ ਵਤਨਾਂ ਦਾ ਇਸ ਫਿਲਮ ਚੋਂ ਪੇਸ਼ ਹੈ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ ਨੱਚ ਲੈ ਗਾ ਲੈ ਮੌਜ ਮਨਾ ਲੈ।

0: 180 लोगों की जान बचाई सी। देश अज राष्ट्रपिता महात्मा गांधी और साबका प्रधानमंत्री लाल बहादुर शास्त्री उन्होंने जन्म वरेगंढ उत्ते श्रद्धांजलि भेंट कर रहा है। वणज और उद्योग मंत्री पीयूष गोयल ने अमरीका विच फ्रांस, कैनेडा, सऊदी अरब और दक्षिणी कोरिया के व्यापार मंत्रियों नाल व्यापारक संबंधों को मजबूत करने लई दुवलियां मीटिंगां कीतियां। कैनेडा के अंतरराष्ट्रीय व्यापार मंत्री मनिंदर सिद्धू ने कहा है कि कैनेडा ऊर्जा, महत्वपूर्ण खनिजा और एयरोस्पेस खेतरां विच भारत नाल मिल के काम करना चाहता है। एशियाई खेडां च मुक्केबाज लवलीना बोरगोहाइन ने 75 किलोग्राम वर्ग विच इतिहास रचदिया सोने का तमगा अपने नाम किया। हुण खबरां विस्थार दे नाल। प्रधानमंत्री नरेंद्र मोदी ने अज बहादुर भारतीय पायलट कैप्टन समित मछार नाल गलबात की। उन्होंने दुबई तो तेल अवीव जा रही फ्लाई दुबई की उड़ान दौरान अपने सह पायलट वालों किए गए हमले नूं नाकाम करके 180 मुसाफरां की जान बचाई सी। कैप्टन मछार ने प्रधानमंत्री नाल अपने तजर्बे बारे विस्थार नाल गलबात की ते दस्या कि उस घटना दौरान उन्होंने किस चीज़ तो हिम्मत मिली।
1: आपकी हिम्मत ने, आपके धैर्य ने और आपकी सूझबूझ ने, यानी फ्रिक्शन ऑफ सेकंड में इतने निर्णय कर लिए आपने और इतने लोगों की जान बचाई और आज पूरा देश गर्व से कह सकता है कि हम हिंदुस्तानी जान लेने वाले लोग नहीं है, जान बचाने वाले लोग हैं। और आपने अपने शरीर पे इतना बड़ा घाव हुआ, आप स्वयं जीवन और मृत्यु की लड़ाई लड़ रहे, उस समय भी आपने अपने जीवन की परवाह नहीं की, सभी यात्रियों के जीवन की परवाह की। और सबसे बड़ी बात, 140 करोड़ देशवासियों का आपने मान बढ़ाया और इसलिए मैं हृदय से गर्व अनुभव करता।
0: कैप्टन समित मछार ते हमला करने वाले मुलजम सह पायलट नूं अबू धाबी भेज दिता गया है। सऊदी प्रेस एजेंसी SPA ने सऊदी गृह मंत्रालय के अधिकारित सूत्रों का हवाला दिंदिया दस्या है कि दोवें पायलट डाक्टरी जांच तो बाद अबू धाबी लई रवाना हो गए। अबू धाबी विच भारतीय दूतघर ने कल जानकारी दी कि कैप्टन मछार नूं संयुक्त अरब अमीरात UAE लियांदा गया है अते उन्हां दी सेहत विच सुधार हो रहा है। SPA मुताबक UAE दी सुरक्षा टीम दे सहयोग नाल सऊदी अधिकारियों वालों की गई मुढ़ली जांच तो पता लगा है कि एक झगड़ा होया सी जिस दौरान सह पायलट ने कैप्टन उत्ते हमला कर दिता जिस दे नतीजे वजों दोवें जख्मी हो गए। देश अज राष्ट्रपिता महात्मा गांधी नूं उन्हां दी 157वीं जयंती उत्ते श्रद्धांजलि भेंट कर रहा है। इस मौके ते देश भर विच अते विदेशां विच भारतीय मिशनां वल्लों भी कई प्रोग्राम करवाए जा रहे ने। गांधी जयंती दे मौके ते राष्ट्रपति द्रौपदी मुर्मू ने राष्ट्रपिता महात्मा गांधी नूं श्रद्धांजलि भेंट कीती। उन्हां कहा कि महात्मा गांधी दे जीवन अते आदर्शां दा दुनिया भर विच सत्कार कीता जांदा है। राष्ट्रपति ने कहा कि दुनिया दे कई हिस्सों विच जंग अते टकराव दे संदर्भ विच गांधी जी दा शांति ते अहिंसा दा संदेश पहलां नालों किते ज्यादा प्रसंगक हो गया है। उपराष्ट्रपति CP राधा कृष्णन ने भी महात्मा गांधी नूं श्रद्धांजलि भेंट कीती है। प्रधानमंत्री नरेंद्र मोदी ने गांधी जयंती मौके नवी दिल्ली विच महात्मा गांधी दी समाध राजघाट उत्ते फुल्लां नाल श्रद्धांजलि भेंट कीती। राजघाट उत्ते सर्वधर्म प्रार्थना करवाई जा रही है। प्रधानमंत्री नरेंद्र मोदी, लोक सभा दे स्पीकर ओम बिरला अते केंद्रीय मंत्री राजनाथ सिंह, JP नड्डा, किरण रिजिजू, अर्जुन राम मेघवाल, जतेंद्र सिंह अते एल मुरुगन ने अज नवी दिल्ली दे संविधान सदन विच महात्मा गांधी अते लाल बहादुर शास्त्री नूं श्रद्धांजलि भेंट कीती। BJP दे प्रधान नितिन नवीन, कांग्रेस प्रधान अते राज सभा च विरोधी धिर दे नेता मल्लिका अर्जुन खड़गे, लोक सभा च विरोधी धिर दे नेता राहुल गांधी, संसद मैंबर, संसद दे सीनियर अधिकारी अते स्कूली विद्यार्थी वी श्रद्धांजलि भेंट करन लई पहुंचे। देश अज साबका प्रधानमंत्री लाल बहादुर शास्त्री नूं उन्हां दी 122वीं जन्म वरेगंढ उत्ते श्रद्धांजलि भेंट कर रहा है। उन्हां दा जन्म 2 अक्तूबर 1904 नूं पंडित दीन दयाल उपाध्याय नगर, जिस नूं पहला उत्तर प्रदेश च मुगल सराय वजों जाणिया जांदा सी, विच होया सी। उह छोटी उमर च देश दे आजादी संग्राम विच शामिल होए अते 1921 विच असहयोग अंदोलन च हिस्सा लिया। आजादी तो बाद शास्त्री जी ने उत्तर प्रदेश अते बाद विच केंद्र सरकार विच कई महत्वपूर्ण अहुदिआं ते काम कीता। राष्ट्रपति द्रौपदी मुर्मू, उपराष्ट्रपति CP राधा कृष्णन अते प्रधानमंत्री नरेंद्र मोदी ने नवी दिल्ली च विजय घाट विखे साबका प्रधानमंत्री लाल बहादुर शास्त्री नूं श्रद्धांजलि भेंट कीती। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਵਿਸ਼ਵ ਸ਼ਾਂਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗਈ ਸ਼ਲਾਘਾ ਨਾਲ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਆਇਆ ਸ਼੍ਰੀ ਪੁਤਿਨ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ 'ਚ ਅਮਨ ਅਮਾਨ ਲਈ ਭਰੋਸੇਮੰਦ ਆਵਾਜ਼ ਵਜੋਂ ਉਭਰਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਗਾਂ, ਟਕਰਾਵਾਂ ਅਤੇ ਬਦਅਮਨੀ ਵਾਲੇ ਮੌਜੂਦਾ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸੁਨੇਹਾ ਦਿੱਤਾ ਹੈ ਕਿ ਹੱਲ ਜੰਗ ਦੇ ਮੈਦਾਨਾਂ ਤੋਂ ਨਹੀਂ ਸਗੋਂ ਸੰਵਾਦ ਤੇ ਕੂਟਨੀਤੀ ਰਾਹੀਂ ਨਿਕਲਦੇ ਨੇ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਜੰਗ ਹੋਵੇ ਜਾਂ ਆਫ਼ਤ ਹਰ ਸਥਿਤੀ 'ਚ ਹਮੇਸ਼ਾ ਮਦਦ ਅਤੇ ਸਹਾਇਤਾ ਲਈ ਅੱਗੇ ਵੱਧ ਕੇ ਕਦਮ ਚੁੱਕਿਆ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਦੇ ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ। ਫਰਾਂਸ ਦੇ ਵਿਦੇਸ਼ ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਿਕੋਲਸ ਫੋਰੀਸੀਏ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਵਪਾਰ ਤੇ ਨਿਵੇਸ਼ ਵਧਾਉਣ, ਭਾਰਤੀ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਪੂਰਾ ਕਰਨ ਅਤੇ ਹਵਾਈ ਜਹਾਜ਼ ਨਿਰਮਾਣ UPI ਦੇ ਏਕੀਕਰਨ ਅਤੇ ਸਾਂਝੀ ਨਵੀਨਤਾ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਬਾਰੇ ਜਾਰੀ ਗੱਲਬਾਤ ਦੀ ਸਮੀਖਿਆ ਕੀਤੀ। ਸਾਊਦੀ ਅਰਬ ਦੇ ਵਣਜ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਭਾਰਤ ਅਤੇ ਖਾੜੀ ਸਹਿਯੋਗ ਕੌਂਸਲ ਵਿਚਾਰੇ ਮੁਕਤ ਵਪਾਰ ਸਮਝੌਤੇ ਲਈ ਜਾਰੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ। ਦੱਖਣੀ ਕੋਰੀਆ ਦੇ ਵਪਾਰ ਮੰਤਰੀ ਪਾਰਕ ਜੰਗ ਸੁੰਗ ਨਾਲ ਬੈਠਕ 'ਚ ਭਾਰਤ ਦੱਖਣੀ ਕੋਰੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਉੱਨਤ ਬਣਾਉਣ ਦੇ ਪ੍ਰਸਤਾਵ ਬਾਰੇ ਚਰਚਾ ਹੋਈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਇਸ ਨਾਲ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ। ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਭਾਰਤ ਦੀਆਂ ਵੱਧਦੀਆਂ ਊਰਜਾ ਜ਼ਰੂਰਤਾਂ ਅਤੇ ਸਪਲਾਈ ਲੜੀਆਂ 'ਚ ਵੰਨ ਸੁਵੰਨਤਾ ਲਿਆਉਣ ਦੇ ਯਤਨ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੌਕੇ ਬਣਾ ਰਹੇ ਨੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਅਗਲੇ 5 ਸਾਲਾਂ 'ਚ ਦੁਵੱਲੇ ਵਪਾਰ ਨੂੰ $30 ਅਰਬ ਤੋਂ ਵਧਾ ਕੇ $70 ਅਰਬ ਤੱਕ ਪਹੁੰਚਾਉਣਾ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ 5ਵਾਂ ਦੌਰ ਸੋਮਵਾਰ ਨੂੰ ਓਟਾਵਾ 'ਚ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਜੋ ਕਿ ਅੱਜ ਵੀ ਜਾਰੀ ਹੈ। ਮੁੱਕੇਬਾਜ਼ੀ ਵਿੱਚ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸਕ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਵਲੀਨਾ ਨੇ ਚੀਨ ਦੀ ਬਾਓ ਛੀ ਈ ਨੂੰ ਹਰਾ ਕੇ 12 ਸਾਲਾਂ ਦੇ ਵਕਫੇ ਤੋਂ ਬਾਅਦ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਹਾਸਲ ਕੀਤਾ। ਏਸ਼ੀਆਈ ਖੇਡਾਂ ਵਿੱਚ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਸੋਨੇ ਦਾ ਤਮਗਾ ਹੈ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ 5-3 ਹਰਾ ਕੇ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ। ਭਾਰਤ 12 ਸੋਨੇ ਦੇ, 25 ਚਾਂਦੀ ਦੇ ਅਤੇ 34 ਕਾਂਸੀ ਦੇ ਤਮਗਿਆਂ ਸਮੇਤ ਕੁੱਲ 71 ਤਮਗਿਆਂ ਨਾਲ ਤਮਗਾ ਸੂਚੀ ਵਿੱਚ 6ਵੇਂ ਸਥਾਨ ਤੇ ਪਹੁੰਚ ਗਿਆ ਹੈ। ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਸਮਿਤ ਨੇ ਦੁਬਈ ਤੋਂ ਤੇਲਵੀਵ ਜਾਣ ਵਾਲੀ ਉਡਾਨ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਅਤੇ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ,
2: आदाब। ये आकाशवाणी है, खबरों के साथ मैं असलम बेग। वजीर आजम नरेंद्र मोदी ने फ्लाई दुबई के पायलट कप्तान सुमित मछार से बातचीत की। उन्होंने उनकी बहादुरी की तारीफ की और जल्द सेहतियाबी की दुआ की। तिजारत और सनत के वजीर पीयूष गोयल ने G20 के तिजारत से मुतालिक वजीरों की